0: ਹੋ ਗਈਆਂ ਨੇ ਜਿਨ੍ਹਾਂ ਨੇ ਦੁਨੀਆ ਵਿੱਚ ਸਾਡਾ ਸਿਰ ਸ਼ਰਮ ਨਾਲ ਝੁਕਾ ਦਿੱਤਾ। ਇਹਨਾਂ ਵਿੱਚੋਂ ਹੀ ਇੱਕ ਰੀਤ ਦਾਜ ਪ੍ਰਥਾ ਦੀ ਏ, ਜੋ ਕਿ ਵਿਆਹ ਸਮੇਂ ਕੁੜੀ ਦੇ ਮਾਂ ਬਾਪ ਉਸ ਨੂੰ ਦਿੰਦੇ ਨੇ। ਭਾਵੇਂ ਪ੍ਰਾਚੀਨ ਸਮੇਂ ਵਿੱਚ ਇਹ ਪ੍ਰਥਾ ਇੱਕ ਚੰਗੇ ਉਦੇਸ਼ ਨਾਲ ਸ਼ੁਰੂ ਹੋਈ ਸੀ, ਪਰ ਅੱਜ ਇਸ ਨੇ ਬਹੁਤ ਹੀ ਭਿਆਨਕ ਰੂਪ ਧਾਰ ਲਿਆ ਏ। ਅੱਜ ਕੱਲ੍ਹ ਮੁੰਡੇ ਦਾ ਵਿਆਹ ਕੁੜੀ ਨਾਲ ਨਹੀਂ ਸਗੋਂ ਚੈੱਕ ਬੁੱਕ ਨਾਲ ਹੁੰਦਾ ਹੈ। ਸਾਡੇ ਦੇਸ਼ ਵਿੱਚ 92% ਲੋਕ ਇਸ ਪ੍ਰਥਾ ਨਾਲ ਜੁੜੇ ਹੋਏ ਨੇ। ਜ਼ਰੂਰੀ ਨਹੀਂ ਸਿਰਫ ਅਨਪੜ੍ਹ ਲੋਕ ਹੀ ਇਸ ਬੁਰਾਈ ਨਾਲ ਜੁੜੇ ਹੋਏ ਹੋਣ, ਬਲਕਿ ਪੜ੍ਹਿਆ ਲਿਖਿਆ ਦੀ ਗਿਣਤੀ ਵੀ ਘੱਟ ਨਹੀਂ ਹੈ। ਹਰ ਰੋਜ਼ ਹੀ ਕਿੰਨੀਆਂ ਹੀ ਕੁੜੀਆਂ ਦੀਆਂ ਖਬਰਾਂ ਸੁਣਦੇ ਹਾਂ, ਜਿਸ ਵਿੱਚ ਦਾਜ ਦੇ ਲਾਲਚੀਆਂ ਦੁਆਰਾ ਕੁੜੀਆਂ ਨੂੰ ਜਿਉਂਦਿਆਂ ਹੀ ਜਲਾ ਦਿੱਤਾ ਜਾਂਦਾ ਹੈ। ਇਹ ਬੁਰਾਈ ਸਾਡੇ ਸਮਾਜ ਵਿੱਚ ਇਸ ਕਦਰ ਫੈਲ ਚੁੱਕੀ ਏ ਕਿ ਲੋਕਾਂ ਨੇ ਧੀਆਂ ਨੂੰ ਜੰਮਣਾ ਹੀ ਬੰਦ ਕਰ ਦਿੱਤਾ। ਇਸ ਲਾਲਚ ਨੂੰ ਰੋਕਣ ਲਈ ਕੁੜੀਆਂ ਨੂੰ ਇੰਨੀ ਕੁ ਸਿੱਖਿਆ ਪ੍ਰਾਪਤ ਕਰ ਲੈਣੀ ਚਾਹੀਦੀ ਹੈ ਕਿ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ ਤੇ ਅਜਿਹੇ ਲਾਲਚੀ ਲੋਕਾਂ ਦਾ ਮੂੰਹ ਬੰਦ ਕਰ ਸਕਣ। ਮਿੱਤਰੋ, ਸਾਹਿਤ ਇੱਕ ਅਜਿਹੀ ਕਲਾ ਏ ਜਿਹੜੀ ਸਮਾਜ ਨੂੰ ਹਰ ਬੁਰਾਈ ਬਾਰੇ ਜਾਗਰੂਕ ਕਰਦਾ ਹੈ। ਸਾਹਿਤ ਨਾਲ ਜੋੜਨ ਲਈ ਅੱਜ ਅਸੀਂ ਤੁਹਾਨੂੰ ਇੱਕ ਕਹਾਣੀ ਸੁਣਾ ਰਹੇ ਹਾਂ, ਸਾਂਝਾ ਕਰ। ਕਹਾਣੀਕਾਰ ਨੇ ਸਰਨਜੀਤ ਕੌਰ।
1: ਪਿੰਡ ਦੀ ਮੁੱਖ ਸੜਕ ਉੱਤੇ ਮੇਰੀ ਇੱਕ ਛੋਟੀ ਜਿਹੀ ਹੱਟੀ ਹੈ। ਸਵੇਰੇ ਜਦੋਂ ਮੈਂ ਦੁਕਾਨ ਦਾ ਸ਼ਟਰ ਚੁੱਕਦਾ ਹਾਂ ਤਾਂ ਲੱਗਦਾ ਜਿਵੇਂ ਪੂਰਾ ਪਿੰਡ ਮੇਰੇ ਨਾਲ ਜਾਗ ਪੈਂਦਾ ਹੋਵੇ। ਕੋਈ ਦੁੱਧ ਲੈਣ ਆਉਂਦਾ, ਕੋਈ ਚਾਹ ਦੀ ਪੱਤੀ, ਕੋਈ 2 ਮਿੰਟ ਬੈਠ ਕੇ ਪਿੰਡ ਦੀਆਂ ਖਬਰਾਂ ਸੁਣਾਉਣ ਹੀ ਆ ਜਾਂਦਾ। ਹੱਟੀ ਦੇ ਨਾਲ ਹੀ ਮੈਂ ਪ੍ਰੋਪਰਟੀ ਡੀਲਰ ਦਾ ਕੰਮ ਵੀ ਕਰਦਾ ਹਾਂ। ਆਪਣੇ ਪਿੰਡ ਦੇ ਨਾਲ ਨਾਲ ਮੈਂ ਲਾਗਲੇ ਪਿੰਡਾਂ ਵਿੱਚ ਵੀ ਜ਼ਮੀਨ ਦੇ ਕਈ ਸੌਦੇ ਕਰਵਾ ਬੈਠਾ ਹਾਂ। ਸਾਡੇ ਪਿੰਡ ਵਿੱਚ ਤਕਰੀਬਨ ਸਾਰੇ ਹੀ ਲੋਕ ਜ਼ਮੀਨ ਦੇ ਕਾਗਜ਼, ਰਜਿਸਟਰੀ ਅਤੇ ਪੈਸਿਆਂ ਨਾਲ ਸੰਬੰਧਿਤ ਸਲਾਹਾਂ ਮੇਰੇ ਕੋਲ ਲੈਣ ਆਉਂਦੇ ਹੀ ਰਹਿੰਦੇ ਨੇ। ਮੈਂ ਕੰਮ ਅਤੇ ਸਲਾਹ ਮੁਤਾਬਕ ਫੀਸ ਵੀ ਲੈ ਹੀ ਲੈਂਦਾ ਹਾਂ। ਪਰ ਪਿੰਡ ਵਿੱਚ ਇੱਕ ਅਜਿਹਾ ਘਰ ਸੀ ਜਿਸ ਨਾਲ ਮੇਰਾ ਰਿਸ਼ਤਾ ਕਿਸੇ ਕਾਗਜ਼, ਰਜਿਸਟਰੀ ਜਾਂ ਪੈਸੇ ਨਾਲ ਨਹੀਂ ਸੀ। ਉਹ ਘਰ ਮੇਰੇ ਬਚਪਨ ਦਾ ਹਿੱਸਾ ਸੀ। ਉਸ ਘਰ ਵਿੱਚ ਮੇਰਾ ਸਭ ਤੋਂ ਪਿਆਰਾ ਦੋਸਤ ਗੁਰਤੇਜ ਰਹਿੰਦਾ ਸੀ। ਅਸੀਂ ਇਕੱਠੇ ਸਕੂਲ ਜਾਂਦੇ, ਇਕੱਠੇ ਖੇਡਦੇ, ਇਕੱਠੇ ਰੋਟੀ ਖਾਂਦੇ। ਉਸਦੀ ਛੋਟੀ ਭੈਣ ਨਿੰਮੀ ਮੈਨੂੰ ਵੀਰ ਕਹਿੰਦੀ ਅਤੇ ਰੱਖੜੀ ਤੇ ਮੇਰੇ ਗੁੱਟ ਤੇ ਰੱਖੜੀ ਬੰਨਦੀ। ਉਸਦੀ ਬੇਬੇ ਜਦੋਂ ਸਾਗ ਧਰਦੀ ਮੈਨੂੰ ਉਚੇਚਾ ਸੁਨੇਹਾ ਘੱਲਦੀ ਤੇ ਚੁੱਲ੍ਹੇ ਦੇ ਲਾਗੇ ਬਿਠਾ ਮੈਨੂੰ ਤੇ ਗੁਰਤੇਜ ਨੂੰ ਗਰਮ ਗਰਮ ਮੱਕੀ ਦੀ ਰੋਟੀ ਨਾਲ ਚੋਖਾ ਮੱਖਣ ਪਾ ਬੜੀ ਰੀਝ ਨਾਲ ਖਵਾਉਂਦੀ ਅਤੇ ਘਰ ਪਰਤਣ ਲੱਗਿਆ ਮੇਰੇ ਬੇਬੇ ਬਾਪੂ ਲਈ ਵੀ ਡੋਲੂ ਭਰ ਕੇ ਸਾਗ ਦਾ ਦਿੰਦੀ। ਉਹਨਾਂ ਦਿਨਾਂ ਵਿੱਚ ਸਾਡੇ ਕੋਲ ਪੈਸੇ ਘੱਟ ਸਨ ਪਰ ਰਿਸ਼ਤੇ ਬਹੁਤ ਸਨ। ਫਿਰ ਸਮਾਂ ਬਦਲ ਗਿਆ। ਗੁਰਤੇਜ ਰੋਜ਼ੀ ਰੋਟੀ ਦੀ ਭਾਲ ਵਿੱਚ ਵਿਦੇਸ਼ ਚਲਾ ਗਿਆ। ਸ਼ੁਰੂ ਵਿੱਚ ਫੋਨ ਆਉਂਦੇ ਰਹੇ, ਫਿਰ ਫੋਨ ਘੱਟ ਹੋ ਗਏ, ਗੱਲਾਂ ਛੋਟੀਆਂ ਹੋ ਗਈਆਂ ਅਤੇ ਦੂਰੀਆਂ ਵੱਡੀਆਂ। ਮੈਂ ਪਿੰਡ ਵਿੱਚ ਰਹਿ ਗਿਆ ਤੇ ਉਹ ਸ਼ਹਿਰ ਚਲਾ ਗਿਆ। ਨਿੰਮੀ ਅੰਮ੍ਰਿਤਸਰ ਵਿਆਹੀ ਗਈ ਸੀ। ਉਸਦੀ ਬੇਬੇ ਕਰੋਨਾ ਦੇ ਭਿਆਨਕ ਸਮੇਂ ਵਿੱਚ ਇਸ ਬਿਮਾਰੀ ਦੀ ਸ਼ਿਕਾਰ ਹੋ ਇਸ ਜਹਾਨੋਂ ਜਾ ਚੁੱਕੀ ਸੀ। ਮੈਨੂੰ ਅੱਜ ਵੀ ਚੇਤਾ ਹੈ ਕਿ ਮੇਰੇ ਲੱਖ ਹਾੜੇ ਪਾਉਣ ਤੇ ਵੀ ਡਾਕਟਰਾਂ ਨੇ ਇਸ ਖੌਫਨਾਕ ਬਿਮਾਰੀ ਦੇ ਚਲਦੇ ਮੈਨੂੰ ਉਸਦੀ ਬੇਬੇ ਦਾ ਮੁੱਖ ਨਹੀਂ ਵੇਖਣ ਦਿੱਤਾ ਸੀ ਤੇ ਨੀਲੇ ਲਿਫਾਫੇ ਜੇ ਵਿੱਚ ਲਪੇਟੀ ਬੇਬੇ ਦੀ ਲਾਸ਼ ਨੂੰ ਬਿਜਲੀ ਦੇ ਜੰਤਰ ਰਾਹੀਂ ਸੰਸਕਾਰ ਕਰ ਦਿੱਤਾ ਸੀ। ਪਰ ਮੈਂ ਵੱਡੀ ਸਿਫਾਰਿਸ਼ ਲਗਾ ਵੀਡੀਓ ਕਾਲ ਰਾਹੀਂ ਬੇਬੇ ਦਾ ਸੰਸਕਾਰ ਹੁੰਦੇ ਵਿਦੇਸ਼ ਬੈਠੇ ਗੁਰਤੇਜ ਨੂੰ ਦਿਖਾਇਆ ਤੇ ਅਸੀਂ ਦੋਵੇਂ ਵੀਡੀਓ ਕਾਲ ਤੇ ਜ਼ਾਰੋ ਜ਼ਾਰ ਰੋਏ ਸੀ। ਉਹ ਮੰਜ਼ਰ ਅੱਜ ਵੀ ਜਦੋਂ ਮੇਰੀਆਂ ਅੱਖਾਂ ਮੂਹਰੇ ਆਉਂਦਾ ਤਾਂ ਮੈਂ ਤਰਲੋ ਮੱਛੀ ਹੋ ਜਾਂਦਾ ਹਾਂ। ਸਵੇਰ ਤੋਂ ਹੀ ਅੱਜ ਹੱਟੀ ਤੇ ਗਾਹਕਾਂ ਦੀ ਗਹਿਮਾ ਗਹਿਮੀ ਸੀ। ਐਤਵਾਰ ਨੂੰ ਛੁੱਟੀ ਵਾਲਾ ਦਿਨ ਹੋਣ ਕਾਰਨ ਅਕਸਰ ਲੋਕ ਮੇਰੀ ਹੱਟੀ ਮੂਹਰੇ ਪਏ ਬੈਂਚਾਂ ਤੇ ਬੈਠ ਚਾਹ ਦੀਆਂ ਚੁਸਕੀਆਂ ਲੈਂਦੇ ਹਨ, ਅਖਬਾਰਾਂ ਪੜ੍ਹਦੇ ਹਨ ਤੇ ਫਿਰ ਲੰਮੀਆਂ ਬਹਿਸਾਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਇਤਨੇ ਲੋਕਾਂ ਵਿੱਚ ਮੇਰੀਆਂ ਅੱਖਾਂ ਬਾਪੂ ਜੀ ਨੂੰ ਲੱਭ ਰਹੀਆਂ ਸਨ। ਗੁਰਤੇਜ ਦੇ ਬੇਬੇ ਦੇ ਜਾਣ ਮਗਰੋਂ ਉਸਦੇ ਬਾਪੂ ਜੀ ਦਾ ਵਧੇਰੇ ਸਮਾਂ ਮੇਰੀ ਹੱਟੀ ਤੇ ਹੀ ਬੀਤਦਾ ਸੀ। ਪਾਂ ਪਾਂ ਕਰਦੇ ਖਾਲੀ ਘਰ ਵਿੱਚ ਰਹਿਣਾ ਕੋਈ ਸੌਖੀ ਗੱਲ ਨਹੀਂ ਸੀ, ਪਰ ਘਰ ਦੀਆਂ ਕੰਧਾਂ ਨਾਲ ਵੀ ਉਹਨਾਂ ਦਾ ਮੋਹ ਇਤਨਾ ਸੀ ਕਿ ਗੁਰਤੇਜ ਦੇ ਲੱਖ ਸੱਦਣ ਤੇ ਵੀ ਉਹ ਕਦੇ ਉਸ ਕੋਲ ਵਿਦੇਸ਼ ਨਹੀਂ ਗਏ। ਸਮਾਂ ਬੀਤਣ ਨਾਲ ਮੇਰਾ ਉਹਨਾਂ ਨਾਲ ਮੋਹ ਗੂੜਾ ਹੁੰਦਾ ਚਲਾ ਗਿਆ ਤੇ ਹੁਣ ਉਹ ਮੈਨੂੰ ਗੁਰਤੇਜ ਦੇ ਬਾਪੂ ਘੱਟ ਤੇ ਮੇਰੇ ਬਾਪੂ ਜੀ ਵੱਧ ਲੱਗਦੇ ਸਨ। ਸੂਰਜ ਸਿਰ ਤੇ ਚੜ ਆਇਆ ਸੀ। ਬਾਪੂ ਜੀ ਹੁਣ ਤੱਕ ਵੀ ਹੱਟੀ ਤੇ ਨਾ ਆਏ ਤਾਂ ਮੈਂ ਛੋਟੂ ਦੇ ਹਵਾਲੇ ਹੱਟੀ ਦਾ ਸਾਰਾ ਕੰਮ ਕਰਕੇ ਘਰ ਵੱਲ ਨੂੰ ਤੁਰ ਪਿਆ। ਮੂਹਰਿਆਂ ਆਉਂਦੇ ਛਿੰਦੇ ਨੇ ਦੱਸਿਆ ਗੁਰਤੇਜ ਦੇ ਬਾਪੂ ਜੀ ਦਿਲ ਦਾ ਦੌਰਾ ਪੈਣ ਕਾਰਨ ਪੂਰੇ ਹੋ ਗਏ ਸਨ। ਮੈਂ ਵਾਹੋ ਤਾਹੀ ਘਰ ਵੱਲ ਨੂੰ ਤੋੜਿਆ। ਸਾਹਮਣੇ ਪਈ ਬਾਪੂ ਜੀ ਦੀ ਲਾਸ਼ ਵੇਖ ਮੇਰੀ ਭੁੱਬ ਨਿਕਲ ਗਈ। ਮੈਂ ਬੱਚਿਆਂ ਵਾਂਗ ਵਿਲਖ ਵਿਲਖ ਕੇ ਰੋਂਦਾ ਕੰਧਾਂ ਵਿੱਚ ਵੱਜਣ ਲੱਗਾ। ਮੇਰਾ ਆਪਣੇ ਆਪ ਤੇ ਕਾਬੂ ਨਾ ਰਿਹਾ। ਕੁਝ ਸੰਭਲਣ ਮਗਰੋਂ ਮੈਂ ਤੁਰੰਤ ਗੁਰਤੇਜ ਨੂੰ ਫੋਨ ਕੀਤਾ ਤੇ ਕੰਬਦੀ ਆਵਾਜ਼ ਵਿੱਚ ਕਿਹਾ, ਗੁਰਤੇਜ ਵਾਪਸ ਆ ਜਾ, ਸਾਡੇ ਸਿਰ ਤੋਂ ਬਾਪੂ ਦਾ ਸਾਇਆ ਉੱਠ ਗਿਆ। ਉਸ ਪਾਸੇ ਕੁਝ ਪਲ ਚੁੱਪ ਰਹੀ, ਫਿਰ ਉਸਦੀ ਆਵਾਜ਼ ਆਈ, ਗੁਰਸੇਵਕ ਇੱਥੇ ਮੇਰਾ ਬਹੁਤ ਜ਼ਰੂਰੀ ਕੰਮ ਫਸਿਆ ਹੋਇਆ ਹੈ, ਮੈਂ ਹੁਣੇ ਨਹੀਂ ਆ ਸਕਦਾ, ਤੂੰ ਹੀ ਮੇਰੇ ਬਾਪੂ ਦਾ ਆਖਰੀ ਸੰਸਕਾਰ ਕਰ ਦੇ। ਇਹ ਸੁਣ ਮੇਰਾ ਸਾਰਾ ਪਿੰਡਾ ਕੰਬ ਗਿਆ। ਕੁਝ ਕਹਿਣ ਦੀ ਹਿੰਮਤ ਹੀ ਨਾ ਹੋਈ, ਸਿਰਫ ਇਹ ਆਖਿਆ, ਚੱਲ ਯਾਰਾ ਤੂੰ ਫਿਕਰ ਨਾ ਕਰ, ਉਹ ਤੇਰਾ ਹੀ ਨਹੀਂ ਉਹ ਮੇਰਾ ਬਾਪੂ ਵੀ ਸੀ। ਸਾਰੀਆਂ ਰਸਮਾਂ ਰੀਤਾਂ ਨਾਲ ਮੈਂ ਉਹਦੇ ਬਾਪੂ ਜੀ ਦਾ ਆਖਰੀ ਸੰਸਕਾਰ ਕੀਤਾ। ਕੁਝ ਸਾਲ ਹੋਰ ਲੰਘ ਗਏ। ਇੱਕ ਦਿਨ ਗੁਰਤੇਜ ਦਾ ਫੋਨ ਆਇਆ ਤੇ ਉਹ ਕਹਿਣ ਲੱਗਾ, ਗੁਰਸੇਵਕ ਤੂੰ ਤਾਂ ਪ੍ਰੋਪਰਟੀ ਦਾ ਕੰਮ ਕਰਦਾ ਹੈ ਨਾ, ਮੈਂ ਆਪਣੇ ਪਿੰਡ ਵਾਲਾ ਪੁਰਾਣਾ ਘਰ ਵੇਚਣਾ ਚਾਹੁੰਦਾ ਹਾਂ, ਤੂੰ ਛੇਤੀ ਕਰ ਉਸਨੂੰ ਵੇਚ ਦੇ। मैं एक पल ही चुप रहा। ओ घर जिथे मेरा बचपन बीतिया सी, पर मैं

ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਸੰਦੀਪ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਇੱਕ ਕਹਾਣੀ ਸਾਂਝਾ ਕਰ। ਕਹਾਣੀਕਾਰ ਹੋਣਗੇ ਡਾਕਟਰ ਸਰਨਜੀਤ ਕੌਰ। ਇਸ ਤੋਂ ਇਲਾਵਾ ਅਸੀਂ ਸੁਣਾਂਗੇ ਫਿਲਮੀ ਗੀਤ। ਦੋਸਤੋ, ਪੀਰਾਂ ਫਕੀਰਾਂ ਤੇ ਰਿਸ਼ੀਆਂ ਦੀ ਧਰਤੀ ਭਾਰਤ, ਜਿਸ ਦੀਆਂ ਕਦੇ ਸਿਫਤਾਂ ਹੁੰਦੀਆਂ ਸਨ, ਅੱਜ ਮੇਰੇ ਉਸ ਸੋਹਣੇ ਦੇਸ਼ ਵਿੱਚ ਅਜਿਹੀਆਂ ਬੁਰਾਈਆਂ ਪ੍ਰਚਲਿਤ

ਅਸੀਂ ਸੁਣ ਰਹੇ ਸੀ ਇਹ ਗੀਤ ਯਾਰਾ ਓ ਦਿਲਦਾਰਾ। ਹੁਣ ਪੇਸ਼ ਹੈ ਫਿਲਮ ਦੀਵਾ ਵਾਲੇ ਸਾਰੀ ਰਾਤ ਵਿੱਚੋਂ ਇਹ ਗੀਤ ਦਮਾ ਦਮ ਮਸਤ ਕਲੰਦਰ, ਜਿਸ ਨੂੰ ਆਵਾਜ਼ ਦਿੱਤੀ ਏ ਵਿਨੋਦ ਸਹਿਗਲ ਤੇ ਸਾਥੀਆਂ ਨੇ।

ਅਸੀਂ ਸੁਣ ਰਹੇ ਸੀ ਇਹ ਗੀਤ ਦਮਾਦਮ ਮਸਤ ਕਲੰਦਰ। ਹੁਣ ਪੇਸ਼ ਹੈ ਫਿਲਮ ਭੰਗੜਾ ਵਿੱਚੋਂ ਇਹ ਗੀਤ, ਅੰਬੀਆਂ ਦੇ ਬੂਟਿਆਂ 'ਤੇ, ਜਿਸ ਨੂੰ ਆਵਾਜ਼ ਦਿੱਤੀ ਏ ਸ਼ਮਸ਼ਾਦ ਬੇਗਮ ਨੇ।

ਅਸੀਂ ਸੁਣ ਰਹੇ ਸੀ ਇਹ ਗੀਤ ਅੰਬੀਆਂ ਦੇ ਬੂਟਿਆਂ ਤੇ। ਸਾਨੂੰ ਉਮੀਦ ਏ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਮਿੱਟੀ ਦੀ ਮਹਿਕ ਨੂੰ ਮਾਣਿਆ ਹੋਵੇਗਾ। ਤੁਹਾਨੂੰ ਯਾਦ ਹੀ ਹੋਵੇਗਾ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਰੋਜ਼ਾਨਾ ਇਸੇ ਵਕਤ ਪ੍ਰਸਾਰਿਤ ਕੀਤਾ ਜਾਂਦਾ ਏ। ਸੋ ਆਪਣੇ ਇਸ ਮਨਪਸੰਦ ਪ੍ਰੋਗਰਾਮ ਨਾਲ ਜੁੜਨਾ ਨਾ ਭੁੱਲਣਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਏ। ਹੁਣ ਸੰਦੀਪ ਕੌਰ ਨੂੰ ਇਜਾਜ਼ਤ ਦਿਓ।

0: 2016 ਨੂੰ ਮਥੁਰਾ 'ਚ ਹੋਇਆ ਸੀ। ਪੰਡਿਤ ਦੀਨ ਦਿਆਲ ਉਪਾਧਿਆਇ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਦੌਰਾਨ ਰਾਸ਼ਟਰੀ ਸਵੈਮ ਸੇਵਕ ਸੰਘ RSS ਦੇ ਸੰਪਰਕ 'ਚ ਆਏ ਅਤੇ RSS ਦੇ ਪ੍ਰਚਾਰਕ ਬਣ ਗਏ। ਪੰਡਿਤ ਦੀਨ ਦਿਆਲ ਉਪਾਧਿਆਇ ਨੇ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਾਲ 1951 ਵਿੱਚ ਭਾਰਤੀ ਜਨ ਸੰਘ ਦੀ ਨੀਂਹ ਰੱਖੀ ਸੀ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਹੈ ਕਿ ਤੇਜ਼ੀ ਨਾਲ ਆਪਸ 'ਚ ਜੁੜ ਰਹੀ ਦੁਨੀਆ 'ਚ ਉਭਰ ਰਹੀਆਂ ਚੁਣੌਤੀਆਂ ਦਾ ਅਸਰਦਾਰ ਢੰਗ ਨਾਲ ਹੱਲ ਇਕੱਲੇ ਰਹਿ ਕੇ ਨਹੀਂ ਕੀਤਾ ਜਾ ਸਕਦਾ। ਸ਼੍ਰੀ ਰਾਧਾ ਕ੍ਰਿਸ਼ਨਨ ਨੇ ਅੱਜ ਉਪ ਰਾਸ਼ਟਰਪਤੀ ਭਵਨ 'ਚ ਅੰਤਰਰਾਸ਼ਟਰੀ ਰਣਨੀਤਕ ਭਾਗੀਦਾਰੀ ਪ੍ਰੋਗਰਾਮ ਦੇ ਚੌਥੇ ਐਡੀਸ਼ਨ ਵਿੱਚ ਹਾਜ਼ਰੀਨ ਨਾਲ ਸੰਵਾਦ ਦੌਰਾਨ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਇੱਕ ਧਰਤੀ, ਇੱਕ ਪਰਿਵਾਰ ਅਤੇ ਇੱਕ ਭਵਿੱਖ ਦਾ ਵਸੁਧੈਵ ਕੁਟੁੰਬਕੁੰਮ ਵਾਲਾ ਭਾਰਤੀ ਆਦਰਸ਼ ਦੁਨੀਆ ਦੇ ਲੋਕਾਂ ਦੀ ਸਮੂਹਕ ਭਲਾਈ ਨੂੰ ਦਰਸਾਉਂਦਾ ਏ। ਰਾਸ਼ਟਰੀ ਰੱਖਿਆ ਮਹਾਂਵਿਦਿਆਲਿਆ ਦੇ ਕਮਾਂਡੈਂਟ ਏਅਰ ਮਾਰਸ਼ਲ ਮਨੀਸ਼ ਕੁਮਾਰ ਗੁਪਤਾ ਨੇ ਕਿਹਾ ਕਿ ਮਹਾਂਵਿਦਿਆਲਾ ਰਣਨੀਤਕ ਸਿੱਖਿਆ ਦਾ ਉੱਤਮ ਕੇਂਦਰ ਏ। ਇਹ ਹਥਿਆਰਬੰਦ ਬਲਾਂ, ਸਿਵਲ ਸੇਵਾਵਾਂ ਦੇ ਸੀਨੀਅਰ ਅਧਿਕਾਰੀਆਂ ਅਤੇ ਮਿੱਤਰ ਦੇਸ਼ਾਂ ਦੇ ਅਧਿਕਾਰੀਆਂ ਦਰਮਿਆਨ ਰਣਨੀਤਕ ਸੋਚ ਅਤੇ ਅਗਵਾਈ ਦੀ ਸਮਰੱਥਾ ਨੂੰ ਆਕਾਰ ਦਿੰਦਾ ਏ। ਅੱਜ ਮੇਕ ਇਨ ਇੰਡੀਆ ਦੇ 12 ਸਾਲ ਪੂਰੇ ਹੋ ਗਏ ਨੇ। 2014 ਵਿੱਚ ਅੱਜ ਦੇ ਦਿਨ ਇਹ ਪਹਿਲਕਦਮੀ ਨਿਰਮਾਣ, ਡਿਜ਼ਾਈਨ ਅਤੇ ਨਵੀਨਤਾ ਲਈ ਆਲਮੀ ਕੇਂਦਰ ਬਣਨ ਦੀ ਇੱਛਾ ਨਾਲ ਸ਼ੁਰੂ ਕੀਤੀ ਗਈ ਸੀ। ਇਸ ਪਹਿਲਕਦਮੀ ਨੇ ਸਨਅਤਾਂ ਵਿੱਚ ਉਤਪਾਦਨ, ਨਿਵੇਸ਼ ਅਤੇ ਸਮਰੱਥਾ ਦਾ ਪਸਾਰ ਕਰਕੇ ਭਾਰਤ ਦੇ ਨਿਰਮਾਣ ਦ੍ਰਿਸ਼ ਨੂੰ ਬਦਲ ਦਿੱਤਾ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੇਕ ਇਨ ਇੰਡੀਆ ਪਹਿਲਕਦਮੀ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਕਿਉਂਕਿ ਇਸ ਪਹਿਲਕਦਮੀ ਦੇ 12 ਸਾਲ ਮੁਕੰਮਲ ਹੋ ਰਹੇ ਨੇ। ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਇਸ ਪਹਿਲਕਦਮੀ ਸਦਕਾ ਭਾਰਤ ਵਿੱਚ ਹੋਰ ਵਸਤੂਆਂ ਦਾ ਨਿਰਮਾਣ ਹੋਇਆ ਏ, ਭਾਰਤ 'ਚ ਜ਼ਿਆਦਾ ਨਿਵੇਸ਼ ਹੋਇਆ ਏ ਅਤੇ ਭਾਰਤ ਤੋਂ ਹੋਰ ਬਰਾਮਦਕਾਰੀ ਹੋਈ ਏ। ਉਨ੍ਹਾਂ ਕਿਹਾ ਕਿ ਇਹ ਬਦਲਾਅ ਵੱਖ ਵੱਖ ਖੇਤਰਾਂ 'ਚ ਸਪਸ਼ਟ ਤੌਰ 'ਤੇ ਨਜ਼ਰ ਆ ਰਿਹਾ ਏ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਭਾਰਤੀ ਚੋਣ ਕਮਿਸ਼ਨ ECI ਉੱਤੇ ਬਿਲਕੁਲ ਝੂਠੇ ਇਲਜ਼ਾਮ ਲਾ ਰਹੇ ਨੇ। ਉਨ੍ਹਾਂ ਸਵਾਲ ਕੀਤਾ ਕਿ ਜੇ ਚੋਣ ਕਮਿਸ਼ਨ ਸਹੀ ਨਹੀਂ ਏ ਤਾਂ ਫਿਰ ਕਾਂਗਰਸ ਕੇਰਲਮ ਵਿੱਚ ਕਿਵੇਂ ਜਿੱਤੀ। ਮੰਤਰੀ ਅੱਜ ਅੰਮ੍ਰਿਤਸਰ ਵਿੱਚ ਸ੍ਰੀ ਗਾਂਧੀ ਵੱਲੋਂ ਕੱਲ੍ਹ ਚੋਣ ਕਮਿਸ਼ਨ ਤੇ ਲਗਾਏ ਇਲਜ਼ਾਮਾਂ ਬਾਰੇ ਮੀਡੀਆ ਦੇ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ। ਸ੍ਰੀ ਮੇਘਵਾਲ ਨਸ਼ਾ ਮੁਕਤ ਪੰਜਾਬ ਯਾਤਰਾ 'ਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਪਹੁੰਚੇ ਹੋਏ ਨੇ। ਉਨ੍ਹਾਂ ਕਿਹਾ ਕਿ ਸ੍ਰੀ ਗਾਂਧੀ ਵੱਲੋਂ ਦੱਸੇ ਗਏ ਸਾਰੇ ਤੱਥ ਗਲਤ ਨੇ ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਸੱਤਾ ਵਿਰੋਧੀ ਲਹਿਰ ਕਾਂਗਰਸ ਦੇ ਖਿਲਾਫ ਹੈ।
1: ਸਾਰੇ ਤੱਥ ਉਨ੍ਹਾਂ ਨੇ ਝੂਠੇ ਬੋਲੇ। ਐਂਟੀ ਇਨਕੰਬੈਂਸੀ ਜੋ ਕਾਂਗਰਸ ਕੇ ਖਿਲਾਫ ਹੈ, ਵੋ ਉਨਕੋ ਧਿਆਨ ਹੀ ਨਹੀਂ ਹੈ। ਇਸਕਾ ਮਤਲਬ ਉਹ ਜਾਣਤੇ ਹੀ ਨਹੀਂ ਹੈ, ਜਾਣ ਬੁੱਝ ਕਰਕੇ ਝੂਠ ਬੋਲ ਰਹੇ। ਆਪ ਕੇਰਲਾ ਮੈਂ ਆਪ ਕਿਸ ਆਧਾਰ ਪੇ ਆ ਗਏ ਜੀ? ਅਗਰ ਚੁਣਾਵ ਆਯੋਗ ਠੀਕ ਨਹੀਂ ਹੈ ਤੋ ਕੈਸੇ ਜੀਤ ਗਏ ਆਪ ਜੀ ਬਤਾਓ? ਅਭੀ ਸਰਕਾਰ ਕਿਸ ਕੀ ਹੈ ਵਾ ਕੇਰਲਾ ਮੈਂ? ਏਕਦਮ ਝੂਠ ਆਰੋਪ ਲਗਾ ਰਹੇ ਹੈ। ਉਹ ਝੂਠ ਆਰੋਪ ਲਗਾਉਣਾ ਔਰ ਭਾਗ ਜਾਣਾ, ਯੇ ਉਨਕੀ ਫਿਤਰਤ ਹੋ ਗਈ।
0: ਇਸੇ ਤਰ੍ਹਾਂ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਬਾਰੇ ਕੇਂਦਰੀ ਮੰਤਰੀ ਵਰਿੰਦਰ ਕੁਮਾਰ ਨੇ ਕਿਹਾ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਝੂਠ ਤੇ ਨਕਾਰਾਤਮਕਤਾ ਦੀ ਰਾਜਨੀਤੀ 'ਚ ਵਿਸ਼ਵਾਸ ਰੱਖਦੇ ਨੇ ਅਤੇ ਚੋਣ ਕਮਿਸ਼ਨ ਬਾਰੇ ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਉਨ੍ਹਾਂ ਨੇ ਅੱਜ ਚੰਡੀਗੜ੍ਹ ਵਿੱਚ ਮੀਡੀਆ ਵੱਲੋਂ ਭਾਰਤੀ ਚੋਣ ਕਮਿਸ਼ਨ ਦੇ ਕੰਮਕਾਜ ਬਾਰੇ ਸ੍ਰੀ ਗਾਂਧੀ ਵੱਲੋਂ ਲਗਾਏ ਗਏ ਇਲਜ਼ਾਮਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਇਹ ਗੱਲ ਕਹੀ। ਮੰਤਰੀ ਨੇ ਕਿਹਾ ਕਿ ਸਾਰਿਆਂ ਨੂੰ ਨਾਲ ਲੈ ਕੇ ਦੇਸ਼ ਦੇ ਵਿਕਾਸ ਲਈ ਵਚਨਬੱਧਤਾ ਅਤੇ ਸਕਾਰਾਤਮਕ ਸੋਚ ਨਾਲ ਅੱਗੇ ਵਧਣਾ ਚਾਹੀਦਾ ਏ।
2: वो केवल भ्रम फैलाने का काम कर रहे हैं, झूठ की और नकारात्मकता की राजनीति ही करने में विश्वास रखते हैं। सकारात्मक सोच के साथ में देश के प्रति विकास का भाव लेकर आगे बढ़ना चाहिए, सबको साथ मिलकर, न कि केवल विरोध के लिए विरोध करना।
0: ਉੱਤਰ ਪ੍ਰਦੇਸ਼ ਅੰਤਰਰਾਸ਼ਟਰੀ ਵਪਾਰ ਸ਼ੋਅ UPITS ਦਾ ਚੌਥਾ ਐਡੀਸ਼ਨ ਅੱਜ ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ 'ਚ ਇੰਡੀਆ ਐਕਸਪੋ ਸੈਂਟਰ ਅਤੇ ਮਾਰਟ 'ਚ ਸ਼ੁਰੂ ਹੋ ਗਿਆ ਏ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ 5 ਦਿਨਾਂ ਦੇ ਇਸ ਸਮਾਗਮ ਦਾ ਉਦਘਾਟਨ ਕੀਤਾ। ਬਿਹਤਰੀਨ ਖਰੀਦਦਾਰੀ ਦੀ ਸ਼ੁਰੂਆਤ ਇੱਥੋਂ ਹੀ ਵਿਸ਼ੇ ਵਾਲੀ ਇਹ ਨੁਮਾਇਸ਼ 29 ਸਤੰਬਰ ਤੱਕ ਜਾਰੀ ਰਹੇਗੀ, ਜੋ ਰਾਜ ਦੇ ਉਦਮੀਆਂ, ਨਿਰਮਾਤਾਵਾਂ ਅਤੇ ਬਰਾਮਦਕਾਰਾਂ ਨੂੰ ਸਿੱਧੇ ਤੌਰ ਤੇ ਆਲਮੀ ਬਾਜ਼ਾਰ ਨਾਲ ਜੋੜੇਗੀ। ਇਸ ਸਮਾਗਮ ਵਿੱਚ 2,400 ਤੋਂ ਵੱਧ ਨੁਮਾਇਸ਼ਕਾਰਾਂ, 1.5 ਲੱਖ ਕਾਰੋਬਾਰ ਤੋਂ ਕਾਰੋਬਾਰ ਯਾਨੀ B2B ਖਰੀਦਦਾਰਾਂ ਅਤੇ 4.5 ਲੱਖ ਤੋਂ ਵੱਧ ਆਮ ਸੈਲਾਨੀਆਂ ਦੀ ਹਿੱਸੇਦਾਰੀ ਦੇਖਣ ਨੂੰ ਮਿਲਣ ਦੀ ਉਮੀਦ ਏ। 85 ਦੇਸ਼ਾਂ ਦੇ 550 ਤੋਂ ਵੱਧ ਅੰਤਰਰਾਸ਼ਟਰੀ ਖਰੀਦਦਾਰਾਂ ਦੇ ਵੀ ਇਸ ਸਮਾਗਮ 'ਚ ਸ਼ਾਮਲ ਹੋਣ ਦੀ ਉਮੀਦ ਏ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 81ਵੇਂ ਸੈਸ਼ਨ ਦੌਰਾਨ ਐਸਟੋਨੀਆ, ਗਾਨਾ, ਮਾਲਦੀਵ, ਬਾਰਬਾਡੋਸ ਅਤੇ ਇਰਾਕ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੁਵੱਲੇ ਸਬੰਧਾਂ ਅਤੇ ਇਲਾਕਾਈ ਤੇ ਵਿਸ਼ਵ ਪੱਧਰੀ ਮੁੱਦਿਆਂ ਉੱਤੇ ਚਰਚਾ ਕੀਤੀ ਗਈ। ਐਸਟੋਨੀਆ ਦੇ ਵਿਦੇਸ਼ ਮੰਤਰੀ ਮਾਰਗਸ ਤਸਾਹਕਨਾ ਨਾਲ ਹੋਈ ਬੈਠਕ ਵਿੱਚ ਯੁਕਰੇਨ ਸੰਘਰਸ਼ ਅਤੇ ਇਸ ਦੇ ਅਸਰ ਸਮੇਤ ਬਹੁਪੱਖੀ ਸਹਿਯੋਗ ਉੱਤੇ ਚਰਚਾ ਹੋਈ। ਗਾਨਾ ਦੇ ਵਿਦੇਸ਼ ਮੰਤਰੀ ਸੈਮੂਅਲ ਓਕੁਡਜੇਟੋ ਅਬਲਾਕਵਾ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਇਲਾਕਾਈ ਤੇ ਵਿਸ਼ਵ ਪੱਧਰੀ ਮੁੱਦਿਆਂ ਤੇ ਗੱਲਬਾਤ ਹੋਈ। ਉੱਥੇ ਮਾਲਦੀਵ ਦੀ ਵਿਦੇਸ਼ ਮੰਤਰੀ

ਇਰੂਥਿਸ਼ਮ ਆਦਮ ਨਾਲ ਦੁਵੱਲੇ ਸੰਬੰਧਾਂ ਅਤੇ ਬਹੁਪੱਖੀ ਮੰਚਾਂ ਉੱਤੇ ਸਹਿਯੋਗ ਦੀ ਪੜਚੋਲ ਕੀਤੀ ਗਈ। ਆਕਾਸ਼ਵਾਣੀ ਸਮਾਚਾਰ ਦੇ ਡਾਇਰੈਕਟਰ ਜਨਰਲ ਰਾਜੀਵ ਕੁਮਾਰ ਜੈਨ ਨੇ ਅੱਜ ਸ੍ਰੀਨਗਰ ਸਥਿਤ ਆਕਾਸ਼ਵਾਣੀ ਕੇਂਦਰ ਵਿੱਚ ਉੱਤਰੀ ਖੇਤਰ ਦੇ ਖੇਤਰੀ ਚੈਨਲ ਪ੍ਰਬੰਧਕਾਂ ਨਾਲ ਸਮੀਖਿਆ ਬੈਠਕ ਕੀਤੀ। ਏਸ਼ੀਆਈ ਖੇਡਾਂ ਵਿੱਚ ਭਾਰਤ ਦੀਆਂ ਮਰਦਾਂ ਅਤੇ ਮਹਿਲਾ ਕਬੱਡੀ ਟੀਮਾਂ ਫਾਈਨਲ 'ਚ ਪਹੁੰਚ ਗਈਆਂ ਨੇ। ਮਹਿਲਾ ਟੀਮ ਨੇ ਨੇਪਾਲ ਨੂੰ 48-24 ਨਾਲ ਹਰਾਇਆ, ਜਦਕਿ ਮਰਦਾਂ ਦੀ ਟੀਮ ਨੇ ਥਾਈਲੈਂਡ ਨੂੰ 66-28 ਨਾਲ ਹਰਾ ਕੇ ਆਪਣੀ ਜੇਤੂ ਲੀਡ ਬਰਕਰਾਰ ਰੱਖੀ। ਅਖੀਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਾਰਿਆਂ ਦੇ ਯੋਗਦਾਨ ਅਤੇ ਹਿੱਸੇਦਾਰੀ ਨਾਲ ਹੀ ਵਿਕਸਿਤ ਭਾਰਤ ਦਾ ਸੰਕਲਪ ਸਾਕਾਰ ਹੋ ਸਕਦਾ ਹੈ। ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਹੈ ਕਿ ਤੇਜ਼ੀ ਨਾਲ ਆਪਸ 'ਚ ਜੁੜ ਰਹੀ ਦੁਨੀਆ ਵਿੱਚ ਉਭਰ ਰਹੀਆਂ ਚੁਣੌਤੀਆਂ ਦਾ ਅਸਰਦਾਰ ਢੰਗ ਨਾਲ ਹੱਲ ਇਕੱਲੇ ਰਹਿ ਕੇ ਨਹੀਂ ਕੀਤਾ ਜਾ ਸਕਦਾ। ਮੇਕ ਇਨ ਇੰਡੀਆ ਪਹਿਲਕਦਮੀ ਨੇ ਅੱਜ ਆਪਣੇ 12 ਸਾਲ ਪੂਰੇ ਕਰ ਲਏ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਇਸ ਪਹਿਲਕਦਮੀ ਦਾ ਉਦੇਸ਼ ਅਜਿਹਾ ਬੁਨਿਆਦੀ ਢਾਂਚਾ, ਉਦਮ ਅਤੇ ਨਵੀਨਤਾ ਤਿਆਰ ਕਰਨਾ ਹੈ ਜਿਸ ਨਾਲ ਭਾਰਤ ਵਿਕਾਸ ਅਤੇ ਖੁਸ਼ਹਾਲੀ ਦੇ ਰਾਹ ਤੇ ਅੱਗੇ ਵੱਧ ਸਕੇ। ਅਤੇ ਭਾਰਤ ਦੀਆਂ ਮਰਦਾਂ ਤੇ ਔਰਤਾਂ ਦੀਆਂ ਕਬੱਡੀ ਟੀਮਾਂ ਏਸ਼ੀਆਈ ਖੇਡਾਂ ਦੇ ਫਾਈਨਲ 'ਚ ਪਹੁੰਚ ਗਈਆਂ ਨੇ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।